ਮੰਨੇ ਕੀ ਗਤ ਕਹੇ ਨਾ ਜਾਏ, ਜੇ ਕੋ ਕਹੇ ਪਿਛੇ ਪਿਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਬ ਕਰਨ ਵਿਚਾਰ, ਆਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰ ਹੋਵੇ ਮਨ ਬੁੱਧ, ਮੰਨੇ ਸਗ ਪਵਨ ਕੀ ਸਿੱਧ, ਮੰਨੇ ਮੋਚੋ ਟਾ ਨ ਕਾਏ, ਮੰਨੇ ਜਮ ਕੇ ਸਤ ਨ ਜਾਏ, ਆਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਮਗ ਟਕ ਨ ਪਾਏ, ਮੰਨੇ ਪਟ ਸਿਉ ਪਗਟ ਜਾਏ, ਮੰਨੇ ਮਗਨ ਚਲੇ ਪੰਤ, ਮੰਨੇ ਧਰਮ ਸਿੱਧੀ ਸਰਬੰਧ, ਆਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਪਾਵੇ ਮੁਖ ਦੁਆਰ, ਮੰਨੇ ਪਰਵਾਰੇ ਸਦਾਰ, ਮੰਨੇ ਤਾਰੇ ਤਾਰੇ ਕਰ ਸਿੱਖ, ਮੰਨੇ ਨਾਨਕ ਪਵੇ ਨਾ ਪਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕਾ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਛੇ ਪਾਵੇ ਦਰਗੇ ਮਾਨ, ਪੰਛੇ ਸੋਹੇ ਤਾਰਾ ਜਾਨ, ਪੰਚ ਕਾਗਰ ਹੈ ਕਧਿਆਨ, ਜੇ ਕੋ ਕਹਿ ਕਰ ਵਿਚਾਰ, ਕਰਤੇ ਕੇ ਕਣ ਨਹੀਂ ਸਮਾਰ, ਦਾਲ ਧਰਮ ਦੇ ਆਖਾ ਪੂਤ, ਸੰਤੋ ਕਥਾ ਪ੍ਰਕਿਆ ਜਨ ਸੂਤ, ਜੇ ਕੋ ਬੁਝੇ ਹੋਵੇ ਸਜਿਆਰ, ਤਵਲੇ ਉਪਰ ਕੀਤਾ ਪਾਰ, ਡਰਜੀ ਹੋਰ ਪਰੇ ਹੋਰ ਹੋਰ, ਠਿਸਟੇ ਪਾਰ ਤਲੇ ਕਵਨ ਜੋਰ, ਜੀ ਚਤੁਰੰਗਾ ਕੇ ਨਾ ਸਭਨਾ ਲਿਖਿਆ ਬੁੜੇ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਨਸ ਆਲੇ ਰੂਪ, ਕੇਤੀ ਦਾ ਚਾਨੇ ਖੋਨ ਕੂਟ, ਕੀਟ ਪਸਾਓ ਏਕੋ ਕਵਾਓ, ਠਿਸਟੇ ਹੋਏ ਲਖ ਡਰਿਆਓ, ਖੁਦ ਜਿਤ ਕਵਨ ਕਹਾ ਵਿਚਾ, ਵਾਰਿਆ ਨ ਜਾਵਾ ਏਕ ਵਾਰ, ਜੋ ਜਿਤ ਪਾਵੇ ਸਾਈ ਭਲੀ ਖਾ, ਦੂਸਰਾ ਸਲਾਮਤ ਨਿਰੰਕਾਰ, ਅਸੰਖ ਜਪ ਸੰਖ ਪਾਓ, ਅਸੰਖ ਪੂਜਾ ਸੰਖ ਤਪ ਥਾਓ, ਅਸੰਖ ਕ੍ਰਾਂਤ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਅਤਾਸ, ਅਸੰਖ ਪਗੜ ਗੁਣਗਿਆਨ ਵਿਚਾਰ, ਅਸੰਖ ਸਤੀ ਅਸੰਖ ਤਾਤਾਰ, ਅਸੰਖ ਸੁਰਮੋ ਪਾਕ ਸਾਰ, ਅਸੰਖ ਮੋਨ ਵਲੈ ਤਾ, ਖੁਦ ਜਿਤ ਕਵੰਖ ਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਜਿਤ ਪਾਵੇ ਸਾਈ ਭਲਿਕਾਰ, ਦੂਸਰਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਖੋਰ, ਅਸੰਖ ਛੋਰ ਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਕਾਲ ਵੱਡ ਹੱਥਿਆ ਖਮਾਹੇ, ਅਸੰਖ ਪਾਪੀ ਪਾਪ ਕਰ ਚਾਹੇ, ਅਸੰਖ ਖੁੜਿਆ ਖੜੇ ਫਿਰਾਹੇ, ਅਸੰਖ ਮਲੇਛ ਮਲ ਪੱਕ ਖਾਏ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਤਰ ਪਾਵੇ ਸਾਈ ਭਲਿਕਾਰ, ਦੂਸਰਾ ਸਲਾਮਤ ਨਿਰੰਕਾਰ, ਅਸੰਖ ਨਾਵ ਸੰਖ ਥਾਵ, ਗਮ ਗਮ ਸੰਖ ਲੋਆ, ਸੰਖ ਖੇ ਸਿਰ ਪਾਰ ਹੋਏ, ਆਖਰੀ ਨਾਮ ਆਖਰੀ ਸਲਾ, ਆਖਰੀ ਗਿਆਨ ਗੀਤ ਗੁਣ ਗਾਹਾ, ਆਖਰੀ ਲਿਖਣ ਬੋਲਣ ਬਾਣ, ਆਖਰ ਸੇਸ਼ਨ ਜੋਗ ਵਖਾਣ, ਜਿਨੇ ਹੇ ਲਿਖੇ ਠਿਸ ਸੁਣਾਏ, ਜੋ ਫੁਰਮਾਹੇ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾ, ਵਿਣਾ ਵੇਨਾ ਹੀ ਕੋਤਾਓ, ਕੁਰਿਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਚਿਤ ਪਾਵੇ ਸਾਈ ਭਲਿਕਾਰ, ਦੂਸਰਾ ਸਲਾਮਤ ਨਿਰੰਕਾਰ, ਪਰਿਆ ਹੱਥ ਪੈਰ ਤਾਂਦੇ, ਪਾਣੀ ਦੋਤੇ ਉੱਠ ਸਖੇ, ਮੂਤ ਕਲੀਕਾ ਕਪੜ ਹੋਏ, ਤੇ ਸਭ ਬੂਣ ਲਿਆ ਹੋ ਤੋਏ, ਪ੍ਰੇਮਾ ਤਪਾ ਪਾ ਕੇ ਸੰਗ, ਉਹ ਤੋਂ ਪੈਨਾ ਵੇਖੇ ਰੰਗ, ਪੁੰਨੀ ਪਾਪੀ ਆਕਣਨਾ ਹੈ, ਖਖ ਕਰਨਾ ਲਿਖ ਲ ਜਾਹੋ, ਆਪੇ ਬੀ ਜਾਪੇ ਹੀ ਕਹੋ, ਨਾਨਕ ਹੁਕਮੇ ਆਵੋ ਜਾਹੋ, ਤੀਰਤ ਤਪ ਦੇ ਆਤਾ ਤਾਨ, ਜੇ ਕੋ ਪਾਵੇ ਤਿਲ ਕਾ ਮਾਨਾ, ਸੁਣਿਆ ਮੰਨਿਆ ਮਨ ਕੀ ਤਪਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭੋਗ ਨਾ ਹੋਏ, ਸਵਾਸਤ ਬਣੇ ਬਰਮਾ, ਸਤ ਸਹੰਸ ਦਾ ਮਨ ਚਾਓ।

ਜਤ ਨ ਪਈ ਕਦੀਆ ਚਿਲਕਨ ਲੈ ਕਰਾਨ ਤਿਤ ਬਾਣਾ ਜੋਗੀ ਚਾਣੇ ਰੁਤ ਮਾਹੋ ਨ ਕੋਏ ਜਾਕਰਤ ਸਿਫਟਿਕ ਸਜੇ ਆਪੇ ਚਾਣੇ ਸੋਏ ਕਿਵ ਕਰਾ ਕਿਵ ਸਲਾਹੇ ਕਿਵਾਨੀ ਕਿਵ ਚਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਚੱਕ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਕਾ ਨਾ ਸੋ ਹੈ ਪਾਤਾਲਾ ਪਥਲ ਕਗਾਸ ਗਾਸ ਓੜਕ ਓੜਕ ਪਤ ਕੇ ਵੇਰ ਕਹਿਨਕ ਵਾਤ ਸਹਸ ਟੇਰਨ ਖੇਨ ਕਿਤੇ ਪਾ ਆਸੂ ਲਿਕ ਤਾਤ ਲੇਖਾ ਹੋਏ ਤਾਂ ਲਿਖੀਏ ਲੈ ਕੇ ਹੋਏ ਬਣਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੇ ਇਤਿ ਸੁਤ ਨਾ ਪਾਇਆ ਨਦੀਆ ਆਤੇ ਵਾ ਪਵੇ ਸਮੁੰਦਰ ਨ ਜਾਣਿਆ ਹੈ ਸਮੁੰਦਰ ਸਾ ਸੁਤਾਂ ਗਿਰ ਸਤੀ ਮਲਦਾਨ ਕੀਟੀ ਤੁਰ ਨ ਹੋਵਨੀ ਚੇਤ ਸਮਨੋ ਨ ਵਿਸਰਹੇ ਅੰਤ ਨ ਸਿਤੀ ਕਹਿਣ ਨ ਅੰਤ ਅੰਤ ਨ ਕਰਨੇ ਤੈਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤਾ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਵਾਰ ਅੰਤ ਕਰਨ ਕੇ ਤੇ ਬਲਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤ ਖੇਯੇ ਬਹੁਤ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡਾ ਉੱਚਾ ਹੋਵੇ ਕੋਏ ਜਿਸ ਉੱਚੇ ਕੋ ਜਾਣੇ ਸੋਏ ਜੇ ਵੜਾ ਆਪ ਜਾਣੇ ਆਪ ਆਪ ਨਾਨਕ ਨਰਰੀ ਕਰਮੀ ਦਾਤ ਬਹੁਤ ਕਰਮ ਕਿਆ ਨਾ ਜਾਏ ਵੱਡਾ ਤਾਤਾ ਤੁਨ ਤਮਾਏ ਕਿਤੇ ਮੰਗੇ ਚੁਰ ਪਾਰ ਖੇਤਿਆ ਕਨਤ ਨਹੀਂ ਵਿਚਾਰ ਖੇਤੇ ਖਪ ਤੁੱਤੇ ਬੇਕਾਰ ਖੇਤੇ ਲੈ ਲੈ ਮੁੱਕਰ ਪਾਏ ਕੇਤਿਆ ਮੂਰਖ ਖਾਏ ਖਾਹੇ ਕੇਤਿਆ ਦੂਖ ਭੂਖ ਸਰਮਾਰ ਹੈ ਪੀਤਾ ਤਰੀ ਦਾ ਤਾਰ ਮੰਦ ਕਲਾਸੀ ਪਾਣੇ ਹੋਏ ਹੋਰ ਆਖ ਨ ਸਕੇ ਕੋਏ ਜੇ ਕੋ ਕਾਇਕ ਆਖਣ ਪਾਏ ਉਹ ਜਾਣੇ ਜਿਤਿਆ ਮੋਹੇ ਖਾਏ ਆਪੇ ਜਾਣੇ ਆਪੇ ਤੇ ਆਕੇ ਸਿਬੀ ਖੇ ਖੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹ ਏ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪੜੀਆ ਅਮੁੱਲ ਭੰਡਾਰ ਅਮਲ ਆਵੇ ਅਮਲ ਲਚਾਹੇ ਅਮਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਥੁਰ ਅਮਰ ਪਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮਲ ਅਮਲਾ ਕਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਕੇ ਵੇਦ ਪਾਕ ਪੁਰਾਣ ਆਕੇ ਪੜੇ ਘੜੇ ਵਿਖਿਆਨ ਆਕੇ ਪਰਮੇ ਆਕੇ ਇੰਦ ਆਕੇ ਗੋਪੀਤੇ ਗੋਵਿੰਦ ਆਕੇ ਈਸ਼ਰ ਆਕੇ ਸਿੱਧ ਖੇਤੇ ਆਕੇ ਖੇਤੇ ਕੀਤੇ ਬੁੱਧ ਆਕੇ ਤਾਨਵ ਆਕੇ ਦੇਵ ਆਕੇ ਸਰਨ ਮੰਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਖੇ ਖੇ ਉੱਠ ਉੱਠ ਚਾਹੇ ਇੱਥੇ ਕੀਤੇ ਹੋਰ ਖਰਹੇ ਤਾਂ ਅਖ ਨਾ ਸਕੇ ਖੇ ਖੇ ਜੇ ਵਟ ਪਾਵੇ ਤੇ ਵਟ ਹੋਏ ਨਾਨਕ ਜਾਣੇ ਸੱਚ ਸੋਏ ਸੱਚ ਜੇ ਕੋ ਆਖੇ ਪੁੱਲ ਵਿਗਾੜ ਤਾਂ ਲਿਖੀਆ ਸਿਰ ਗਵਾਰ ਗਵਾ ਸੋ ਦਰ ਖੇ ਹਾ ਸੋ ਕਰ ਖੇ ਹਾ ਚਿੱਟ ਪੇ ਸਰਬ ਸਮਾਲੇ

ਅਜਿਨੀ ਨਾਮ ਦਿਆਇਆ ਕੇ ਮੈਂ ਸਖਤ ਕਾਲ ਨਾਨਕ ਛੇ ਮਗਰ ਚਲੇ ਖੇਤੀ ਸੁਚੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਕਛੁ ਤਿਸਦੇ ਵਸ ਦੂਜੀ ਨਾਹਿ ਜਾਈ, ਨਾਨਕ ਸੁਖਨਦ ਭੇ ਪ੍ਰਭ ਕੀ ਮਨ ਰਜਾਈ। ਗੁਰ ਪੂਰਾ ਜਿਨ ਸਿਮਰਿਆ ਸੇ ਭੇ ਨਿਹਾਲ, ਨਾਨਕ ਨਾਮ ਅਰਾਧਨਾ ਕਰ ਜਾਵੇ ਰਾਸ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਤ ਅਨਮਾ ਦਾਣੀਆ ਤਿਉ ਮਤੇ ਧਰਮ ਰਾਈ। ਨਾਮ ਧਿਆਨ ਸਾਜਨਾ ਜਨਮ ਪਦਾਰਥ ਚੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਕੁੰਬੜੀ ਕੁਤਾਈ ਮਿੱਠੀ ਗਲਨ ਕੁਮੰਤਰਿਆ, ਨਾਨਕ ਸੇ ਉਬੜੇ ਜਿਨਾ ਭਾਗ ਮਠਾਈ। ਸੁਤਰੇ ਸੁਖੀ ਸਵਾਈਆਂ ਜੋ ਰਤੇ ਸੇ ਆਪਣੇ ਪ੍ਰੇਮ ਵਿੱਚ ਹਾ ਧਨੀ, ਸੋ ਅਤੇ ਪਹਿਰ ਲਵਾਈਆਂ। ਸੁਤਰੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨਿਆ ਜੇ ਰਸਨਾ ਨਾਮ ਉਚਾਰਨੇ। ਮ੍ਰਿਗ ਤਿਸਨਾ ਪੇਕ ਪੂਲਨੇ, ਬੁੱਠੇ ਨਗਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਪਬ। ਪਤ ਉਦਾਰਨ ਪਾਰ ਬ੍ਰਹਮ ਸਮਰਥ ਪੁਰਖ ਪਾਰ, ਜਿਸੇ ਉਦਾਰੇ ਨਾਨਕਾ ਸੋ ਸਿਮਰੇ ਸਿਰਜਨ ਹਾਰ। ਦੂਜੀ ਚੋਦ ਗੁਵਾਂਤਰੀ ਇੱਕ ਸੁਸੋਚਿਤ ਪਲਾਏ, ਦੂਜੇ ਪਾਵੀ ਨਾਨਕਾ ਵਹਿਨ ਲੁਰੰਦਰੀ ਜਾਈ। ਤਿੱਤਰੇ ਬਾਜਾਰ ਸੋਦਾ ਕਰਨ ਬੰਜਾਰੀਆ, ਸੱਚ ਵੱਖਰ ਜਿਨੀ ਲੱਦਿਆ ਸੇ ਸਚਰੇ ਪਾਸਾਰ। ਪੰਤਾ ਪ੍ਰੇਮ ਨਾ ਜਾਣੀ ਭੁਲੀ ਫਿਰੇ ਗਵਾਰ, ਨਾਨਕ ਹਰ ਵਿਸਰਾਈ ਕੇ ਭਾਉਂਦੇ ਨਰਕ ਅੰਧਿਆਰ। ਮਾਇਆ ਮਨੋ ਨਾ ਵਿਸਰੇ ਮਾਂਗੇ ਤਮਾ ਦਮ, ਸੋ ਪ੍ਰਭ ਚਿਤਨਾ ਵਈ ਨਾਨਕ ਨਹੀਂ ਕਰਨ ਮ। ਤਿਛੁਰ ਮੂਲ ਨਾ ਤੋਰਿੰਦੋ ਚਿਛੜਾ ਆਪ ਕਿਰਪਾਲ, ਸ਼ਬਦ ਕੁਤ ਭਵਾ ਨਾਨਕਾ ਕਾਈ ਕਰਚ ਦਨ ਮਾਲ। ਕੰਬ ਕਾਂਦਰੇ ਜੇ ਲਹਾਂ ਖਿੰਨਾ ਸਾਵੀ ਤੋਲ, ਧਨ ਜੜਾਈ ਆਪਣੇ ਲਹਾਂ ਸੁ ਸੱਜਣ ਠੋਲ। ਸੱਜਣ ਸੱਚਾ ਪਾਤਸ਼ਾਹੋ ਸਿਰਸ਼ਾਂ ਹਾਂ ਦੇ ਸ਼ਾਹੋ, ਜਿਸ ਪਾਸ ਬਹਿਠਿਆ ਸੋਈ ਐ ਸਭਨਾ ਦਾ ਵੇਸਾਓ। ਇਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨੋਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ, ਕਉ ਨਾਨਕ ਹਰ ਭਜਮਨਾ ਜੇ ਬਿਦ ਜਲ ਕੋ ਮੀਨ। ਵਿਖਿਆਨ ਸਿਓ ਕਾਹੇ ਰਚਿਓ ਨਿਮਕ ਨ ਹੋਏ ਉਦਾਸ, ਕਉ ਨਾਨਕ ਭਜ ਹਰ ਮਨਾ।

ਦਾਨ ਦਾਨ ਸਨ ਪੈ ਸੁਖ ਦਿਓ ਅਰਜ ਹਨੀ ਕੋ ਤਾਮ ਕਉ ਨਾਨਕ ਸੁਨ ਰੇ ਮਨਾ ਸਿਮਰਤ ਕਾਈ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਣ ਕੋਈ ਕਹੁ ਨਾਨਕ ਸੁਨ ਰੇ ਮਨਾ ਤੈ ਸਿਮਰਤ ਗਤ ਹੋਏ ਜੈ ਸਿਮਰਤ।

ਸਚ ਤਤ ਗੋ ਤਨ ਰਚਿਓ ਜਾਨੋ ਛਤਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੀਨ ਤਾਈ ਮਹਿਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੀਓ ਪੁਕਾਰ ਕਹੂ ਨਾਨਕ ਤੇ ਭਜਮਨਾ ਪੂਨਦ ਉਤਰੇ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ ਮੋਹ ਅਭਮਾਨ ਕਹੂ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੇ ਜਹੈ ਕੰਚਨ ਲੋ ਸਮਾਨ ਕਹੂ ਨਾਨਕ ਸੁਨ ਰੇ ਮਨਾ ਮੁਕਤ ਤਾਈ ਤੈ ਜਾਣ ਹਰ ਕਸੋਗ ਜਾ ਕੈ ਨਹੀਂ ਪੈਰੀ ਮੀਤ ਸਮਾਨ

ਦਰਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਮਨ ਮਾਇਆ ਮੈਂ ਫਦ ਰਹੀਓ, ਬਿਸਰਿਓ ਗੋਬਿੰਦ ਨਾਮ। ਕਹੋ ਨਾਨਕ ਬਿਨ ਹਰ ਭਜਨ।

ਨਾਨਕ ਹਰ ਭਜਨ ਬਿਨ ਪਰਤ ਤਾਏ ਜਮ ਫੰਦ ਸੁਖ ਮੈਂ ਬੋ ਸੰਗੀ ਪੇ ਦੁਖ ਮੈਂ ਸੰਗ ਨਾ ਕੋਈ ਕਉ ਨਾਨਕ ਹਰ ਭਜਮਨਾ ਅੰਤ ਸਹਾਈ ਹੋਈ ਜਨਮ ਜਨਮ ਬਰ ਮਤ ਫਿਰਿਓ ਮਿਠਿਓ ਨ ਜਮ ਕੋ ਤ੍ਰਾਸ ਕਹੁ ਨਾਨਕ ਹਰ ਭਜਮਨਾ ਨਿਰਭੇ ਪਾਵੇ ਬਾਸ ਜਤਨ ਬਹੁਤ ਮੈਂ ਕਰ ਰਹੀਓ ਮਿਠਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਣ ਤੀਨ ਵਸਤਾ ਜਾਨ ਕਉ ਨਾਨਕ ਹਰ ਭਜਨ ਬਿਨ ਬਿਰਤਾ ਸਭ ਹੀ ਮਾਨ।

ਨਾਨਕ ਤੇਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾ ਕੀ ਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਈ ਜੋ ਉਪਜਿਉ ਸੋ ਬਿਨ ਸਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਈ ਲੇ ਸ਼ਾਦ ਸੰਗਲ ਜੰਜਾਲ ਦੁਹਰਾ ਬਲ ਚੁਟਕੀਓ।

ਪਾਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਧਾਰੋ ਜੇ ਕੋ ਖਾਵ

ਗਬਰੀ ਗਾਵੇ ਆਸਾ ਵਰੀ ਤਹ ਪਾਂਚੇ ਸਿੰਧਵੀ ਅਲਾਪੀ ਸ੍ਰੀ ਰਾਗ ਸਿਓ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਆਸ਼ਤ੍ਰ ਪੁੱਤਰ ਸ੍ਰੀ ਆਗ ਕੇ

0: ਜਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਝ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿੰਨੇ ਚੱਕ ਢੀਠੀ ਅੰਤਰ ਪ੍ਰਗਾ

ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੇ ਮੇਲ ਚੁਕਾਵਣਿਆ ਰਹਾਉ। ਤੇਰਾ ਸੱਚੇ ਕਿਨੇ ਅੰਤ ਨ ਪਾਇਆ, ਗੁਰ ਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ।

ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾਵਣਿਆ। ਰਤਨ ਪਦਾਰਥ ਪਲਰ ਤਿਆਗੇ, ਮਨਮੁਖ ਅੰਦਾ ਦੂਜੇ ਭਾਈ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੇ ਸੁਖ ਨ ਪਾਵਨਿਆ। ਆਪਣੀ ਕਿਰਪਾ ਕਰੇ ਸੋਏ ਜਣ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅਨ ਦਿਨ ਸਦਾ ਰਹਿ ਪੈ ਅੰਦਰ, ਬੈਮਾਰ ਪਰਮ ਚੁਕਾਵਣਿਆ। ਪਰਮ ਚੁਖਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਨਿਆ। ਸਿਮਰਤ ਸਾਸਤ